0: وسلم.
1: ریڈیو پاکستان ٹورانٹو سی ایم آر 101.3 ایف ایم. کیونکہ اذان مغرب کا وقت ہمارے پروگرام کے دوران ہوتا ہے اور اس کو نشر کرنا بہت ضروری ہے, اور اس لیے سم ٹائم تھوڑا وقت کم بچتا ہے, لیکن بہرحال یہ بھی ہمارے پروگرام کا ایک لازمی حصہ ہے. بلال صاحب, کراچی میں باسر افراد کا فیملی کو ہراساں کرنے کا واقعہ ہے, اور کراچی کے علاقے فیروز آباد میں ڈبل کیبن میں سوار میرزادہ نے جوڑے کی جانب سے کار سوار فیملی کو جو ہے وہ ہراساں کیا گیا اور گاڑی کو نقصان پہنچانے کا واقعہ پیش آیا ہے. اس کیس کا انجام بھی پچھلے سال ہونے والے سلمان فاروقی والے کیس جیسا ہی ہوگا, یا اس پہ کچھ ویسے ہوتا نہیں ہے؟ اس قسم کے جتنے بھی واقعات ہوئے ان دی اینڈ جو ہے کوئی صلح یا کوئی ایسا طریقہ ہو جاتا ہے کہ کیا اس پہ بات کریں؟
2: جی جی, ایسی ہے. اور یہ جو باثر شخص کا جو یہ جب لفظ استعمال کیا جاتا ہے تو دیکھیں, جو ڈبل کیبن گاڑی جس کا ذکر کیا جا رہا ہے, پاکستان میں یہ گاڑی کم سے کم 1.5 کروڑ روپے سے کم میں نہیں آتی. اور دوسری طرف جو فیملی ہے جس گاڑی میں بیٹھی ہے وہ کوئی سیکنڈ ہینڈ گاڑی ہے, تقریباً 12-15 لاکھ روپے والی اس طرح کی گاڑی جو ہے نا, وہ عام گاڑی محسوس ہو رہی ہے. جو اس کا انٹیریئر ہے اس کو دیکھ کے یہ اندازہ ہو رہا ہے. تو ایک طرف جو ہے وہ ایک لوور مڈل کلاس کی فیملی ہے جو اپنے جو ہے نا وہ گھر سے نکلی ہوئی ہے. وہ غلطی بالکل ہو سکتی ہے. جو پچھلے سال جس واقعے کا بھی آپ ذکر کر رہے ہیں سلمان فاروقی والے کا, وہاں پہ بھی وہ رائڈر, وہ جو بچہ تھا, غلطی جو بائک پہ جا رہا تھا اس کی غلطی تھی کہ اس سے جو ہے نا وہ گاڑی ہٹ ہو گئی. یہ قصور کی بات جو ہے نا وہ نہیں ہے. یہاں پہ بھی بالکل ہو سکتا ہے انہوں نے راستہ نہ دیا ہو اور اپنے دھیان میں فیملی تھی, بچے تھے, فیملی اپنے دھیان میں جا رہی ہو اور گاڑی کو راستہ نہیں دیا تو وہ جو ہے نا وہ تیش میں آ گئے. لیکن کہیں بھی جو ہے نا وہ اس کی اجازت نہیں دی جا سکتی کہ آپ قانون کو جو ہے وہ اپنے ہاتھ میں لے لیں. اگر آپ کو پرابلم تھی آپ اس ادارے میں شکایت کر سکتے ہیں, آپ ٹریفک پولیس کو شکایت کر سکتے ہیں, آپ ان کے خلاف جو ہے نا وہ مطلب ایک درخواست دے سکتے ہیں. ایک سب سے بڑی جو اس میں پرابلم ہے وہ یہ ہے کہ جب آپ فیملی کے ساتھ ہوں اور اس فیملی کے ساتھ بچے ہوں, وہاں پہ ہم نے دیکھا کہ وہ جس طریقے سے میاں بیوی جو ہے وہ چلا رہے ہیں, سب کچھ کر رہے ہیں, بچوں کے اوپر جو ہے نا وہ ذہنی طور پہ ایک بڑا جو ہے نا وہ ٹراما جو ہے نا اس طرح کے واقعات کا رہ جاتا ہے. میں خود وٹنس ہوں. ایک دفعہ میرے ساتھ بھی ایسی جو ہے وہ اسی قسم کی ہراسانی کا جو ہے واقعہ پیش آیا تھا. میری بیٹی جو ہے وہ میرے ساتھ تھی, تو وہ آج تک جو ہے نا وہ اس واقعے کو اور چیز کو جو ہے نا وہ نہیں بولتی. تو یہ جو کیا کہتے ہیں اپنا جو بچے ہوتے ہیں نا ان کے ہوتے ہوئے کم سے کم اسپیشلی ابھی ٹھیک ہے, انہوں نے ایف آئی آر درج کروا دی ہے اور اس کے اوپر جو ہے نا وہ ایف آئی آر درج ہوگی, کاروائی بھی ہوگی. ایف آئی آر درج کروانے کا مقصد بھی ہوتا ہے کہ بعض اوقات فیملی جو ہوتی ہیں نا وہ خود بھی وہ دیکھ رہی ہوتی ہیں کہ یار اگلی فیملی پیسے والی ہے, طاقت والی ہے, تو کہیں نہ کہیں اس کے اندر سیٹلمنٹ ہو جائے گی, چلو ہمیں کچھ نہ کچھ مل ہی جائے گا.
1: ٹھیک. اچھا, پاکستان کی ایک ٹیم آسٹریلیا کے خلاف ون ڈے سیریز میں 30 مئی سے شروع ہو رہی ہے, اور سائم ایوب اور فخر زمان کو جو ہے وہ پی سی بی نے کہا کہ وہ انفٹ ہے. سائم ایوب نے پورا ٹورنامنٹ پی ایس ایل کا کھیلا, کچھ بھی نہیں تھا. جیسے بابر اعظم کو پہلے ٹیسٹ کے لیے کہا گیا کہ انفٹ ہیں, چلیں فخر زمان تو تھوڑا سا مسئلہ ان کا ہے فٹنس کا, تو کیا لگتا ہے ان کو باہر کیا گیا ہے, خود باہر ہوئے ہیں, واقعی انجرڈ ہیں؟
2: جی دیکھیں, فٹنس کے اگر اتنے مسئلے مسائل ہیں اور ہمارے پلیئر اتنے مطلب یہ کہ وہ رہتے ہیں, تو پھر ان کو مطلب یہ کہ تھوڑا سا غور کرنا چاہیے کہ جو ہے نا وہ ہم کس طریقے سے ان کو جو ہے نا وہ کھلا رہے ہیں. آپ ایسے ٹورنامنٹس پہ ان کو نہ کھیلنے دیا کریں. اور دیکھیں آپ کی اوپننگ جوڑی ہے, اور اگر آپ اوپننگ جوڑی کے ساتھ ہی جو ہے نا وہ نہیں جاتے, تو ابھی جو ہماری میں نے دیکھ رہا تھا ٹیسٹ میچ کے اندر, مجھے تو وہ بچوں کا نام بھی نہیں پتا تھا جو اوپننگ جو ہے نا وہ کر رہے تھے.
1: جی جی,
2: دیکھیں اوپننگ جو ہے وہ بڑی مطلب ایک ٹیم کی آپ کیا اس کو بول سکتے ہیں, بڑی بیس ہوتی ہے. اگر آپ بیس ہی جو ہے نا وہ جو ہے نا وہ بنا رہے اور اب کیا اوپننگ کروائیں گے دوبارہ بابر اعظم اور رضوان سے جو ہے نا وہ کروائیں گے, تو اگر یہ آپ کا جو ہے نا وہ مطلب یہ کہ ہے آپ دوبارہ اس کمبینیشن کو جو ہے, کیونکہ ابھی ہم نے دیکھا کہ ٹیسٹ میچ کے اندر بھی دونوں کی پرفارمنس بہت اچھی تھی, رضوان کی بھی بہت اچھی تھی اور بابر اعظم کی بہت اچھی تھی آخری جیس میں, تو اگر آپ کو لگتا ہے کہ مطلب وہ جو ہے نا وہ آپ ان کو جو ہے نا وہ دوبارہ چانس دینا چاہ رہے ہیں, تب بھی زیادتی ہے کہ مطلب اگر آپ ان دونوں کو اس طریقے سے جو ہے نا وہ باہر کرتے ہیں, اگر آپ نے یہ ٹیسٹنگ جو ہے نا وہ کرنی, تو مجھے کہیں نہ کہیں جو ہے نا وہ لگتا ہے کہ بہرحال
1: چلیں جناب کالز لے لیتے ہیں, اور جتنی دیر اس دوران میں کالز میں لے سکا وہ لوں گا. ابھی جو نمبر ہے اونلی ود اے نمبر اس کو ٹرائی کرتے ہیں, فرسٹ کالر جو ہمارے ہیں. جی سر, آپ آنے نے بات کیجیے.
3: السلام
1: علیکم جناب.
3: دیکھیں بٹی صاحب, بات عدلیہ کی ہو رہی تھی. عدلیہ ہر دور میں کسی نہ کسی طریقے سے یوز ہوتی آئی ہے, खासकर चीफ जस्टिस वगैरह जो दिल करता है वो करते आए हैं या उनसे करवाया जाता रहा है, तो वो दे आर रिस्पॉन्सिबल। तो फिर उनको जब पूछने वाला कोई है ही नहीं है तो वो करेंगे। आप देखें जे वन कॉन्स्टिट्यूशन एवेन्यू वाला अगर लेटेस्ट दे रहे हैं भाई, जब सीडीए ने सर्टिफाइड कर दिया, चीफ जस्टिस ने कह दिया, तो भाई लोगों को तुम पकड़ रहे हो, लोगों जिन्होंने लिया, चले उनकी थोड़ी बहुत गलती है, लेकिन जब एक सर्टिफाइड कर दे सीडीए और चीफ जस्टिस भी कर दे, उसमें सब जजों के, जर्नैलों के, सियासतदानों के, सब के उसमें है, ये सब एक चटे बट्टे हैं। बाकी बात रह गई दूसरी, देखें मरवत और गंडापुर ने जो पीटीआई के लिए किया है वो किसी ने भी अभी तक नहीं किया। उन्होंने मारे खाई, क्या क्या नहीं किया, लेकिन जब उनसे कोई काम नहीं हो सका या नहीं कर सके एस्टेब्लिशमेंट के खिलाफ, तो अब उनको जब मौका मिलेगा तो फिर सर वो जब जूनियर आदमी आ जाएंगे तो वो कुछ ना कुछ तो करेंगे। बाकी बात तीसरी भी इसके साथ मिलाते हुए, बिलाल भाई साकिब निसार ने चीफ जस्टिस था तो, लेकिन उसमें कुछ तो शर्मो हया होनी चाहिए थी ना कि जनाब उसमें पनामा में तो नवाज शरीफ का नाम भी नहीं था और फिर आप बेटा ऐसे कह रहे हैं जी उन्होंने 100 मोटिव ले लिया। वो 200 मोटिव ले लिया तो एक की बजाय 400 आदमी थे, चले किसी को तो बाद में पकड़ के दिखा देते ना कि भाई चले इसमें भाई जिसका नाम ही नहीं है, यहाँ उल्टी गंगा बहती रही है। बाकी लास्ट बात रह गई भट्टी साहब टेस्ट प्लेयर, ये भट्टी साहब आप प्रॉब्लम की तरफ क्यों नहीं जाते, ये चले हुए कारतूस है और सबसे बड़ा कारतूस मोहसिन नकवी है, उससे भी कोई शर्मो है या होनी चाहिए, छोड़ देनी चाहिए जान या छोड़ दो किसी और को मौका दो।
1: ठीक है साहब, थैंक यू, थैंक यू, बहुत शुक्रिया जी। शुजा भाई आप ऑनलाइन है, शुजा भाई जी, जी शुजा भाई आप ऑनलाइन है, बात
0: अस्सलाम वालेकुम भट्टी साहब।
1: वालेकुम सलाम जी।
0: भट्टी साहब देखिए बात ये कि जिसका अभी सस्ती शोहरत का लफज है, ये सस्ती शोहरत जो है ना इसने मरवा दिया पाकिस्तान को, खासतौर पर जैसे सोशल मीडिया आया है और खासतौर पर जैसे पीटीआई को मीनारे पाकिस्तान में हमारे ऊपर नाफज किया गया था। देखिए ये जजों ने जो जो फैसले दिए, सिविलियन माफिया, कोई जज कह रहा है गुट्टू सीईओ, कोई जज अपनी गाड़ी दे रहा है किसी को, देखिए इस तरह से जब होता है तो फिर ये सब कुछ चलता है। मैं ये समझता हूँ कि जो भी अदलिया के साथ इस वक्त करेक्शन हो रही है ये होनी बहुत जरूरी थी, वरना पाकिस्तान का चलना मुश्किल था। जिस हिसाब से ये मिक्स किस्म की इन्होंने पीटीआई ने अपनी हुकूमत के दौरे हुकूमत में जिस तरह से अदलिया के अंदर इंटरफेरेंस की, खासतौर पर इस्लामाबाद हाईकोर्ट और पेशावर हाईकोर्ट में
1: जी।
0: दूसरी बात यह है कि देखिए जो सलीम मरवत साहब है ना और गंडापुर, मेरा ख्याल में इन्होंने जितनी सीरियस पॉलिटिक्स की है केपीके में और जित जो कुछ थोड़ा बहुत भी काम कहीं हुआ है तो मेरे ख्याल गंडापुर के जमाने में हुआ है, इस बंदे के हाथ में तो कुछ है ही नहीं, ये तो पाकिस्तान तोड़ने की बात करता है, इसके पास तो कुछ भी नहीं है। अगर कहता जी क्या सिपाही को कहता जी तुम पाकिस्तान तोड़, या पाकिस्तान क्या टूटे कोई खिलौना है शीशे का कि तुम कहते हो पाकिस्तान तोड़ देंगे, तो अपने आप को तो संभालो।
1: ठीक है, अस्सलाम जी, 541-541-5 साहब जी। सर
4: अस्सलाम वालेकुम,
1: जी वालेकुम सलाम
4: पट्टी साहब की आर
1: जी, बिल्कुल ठीक, थैंक यू।
4: अच्छा पट्टी साहब एक ते ਇਹਨਾਂ ਚਲੋ ਇਹਨਾਂ ਤੇ ਗੱਲਾਂ ਕਰਨਾ ਫਿਰ ਲਾਸਟ ਤੇ ਉਹ ਗੱਲ ਕਰਨੇ। ਅੱਛਾ ਭੱਟੀ ਸਾਹਿਬ ਗੱਲ ਇਹ ਕਿ ਵੇਖੋ ਮੈਂ ਬਿਲਾਲ ਭਾਈ ਜੀ ਸਾਹਿਬ ਦੀ ਗੱਲ ਕਰਦਾ, ਪਾਰਸ਼ਲੀ ਐਗਰੀ ਕਰ ਰਿਹਾ ਤੇ ਪਾਰਸ਼ਲੀ ਇਖਤਲਾਫ ਵੀ ਕਰ ਰਿਹਾ ਜਿਹੜੀ ਜੱਜਾਂ ਵਾਲੀ ਉਹਨਾਂ ਗੱਲ ਕੀਤੀ। ਭੱਟੀ ਸਾਹਿਬ ਗੱਲ ਇਹ ਵੇ ਕਿ ਬਿਲਕੁਲ ਇਹ ਗਲਤ ਤਰੀਕਾ ਹੋਇਆ, ਇਹ ਇੰਜ ਨਹੀਂ ਹੋਣਾ ਚਾਹੀਦਾ, ਇਹਦੀ ਬਕਾਇਦਾ ਹੋਣਾ ਚਾਹੀਦਾ ਸੀ, ਔਰ ਅਗਰ ਇਹ ਗਲਤ ਸੀ ਤੇ ਫਿਰ ਉਹਨਾਂ ਬੰਦਿਆਂ ਨੂੰ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ। ਸਾਡੇ ਮੁਲਕ ਵਿੱਚ ਇੱਕ ਰਵਾਇਤ ਬਣ ਗਈ ਹੈ ਜਿਹੜਾ ਦਿਲ ਕਰਦਾ ਉੱਠ ਤੇ ਪ੍ਰੋਫੈਸ਼ਨਲ ਜਿਹੜੇ ਨੇ ਐਪਲੀਕੇਸ਼ਨਾਂ ਦੇਣ ਵਾਲੇ ਲੋਕ ਤੇ ਕਦੀ ਕਿਸੇ ਨੂੰ ਕੁਛ ਹੋਇਆ ਨਹੀਂ, ਉਹਨੂੰ ਸਖ਼ਤ ਤਰੀਨ ਸਜ਼ਾ, ਅਗਰ ਇਹ ਦੋ ਤਿੰਨ ਲੋਕਾਂ ਨੂੰ ਸਖ਼ਤ ਤਰੀਨ ਸਜ਼ਾ ਦੇ ਕੇ ਉਹਨਾਂ ਨੂੰ ਐਗਜ਼ੈਂਪਲ ਬਣਾ ਦੇਣਾ ਤੇ ਭੱਟੀ ਸਾਹਿਬ ਅੱਧੇ ਕੁ ਕੇਸ ਤੇ ਉਂਝ ਮੁੱਕ ਜਾਂਦੇ ਨੇ। ਕਿਉਂਕਿ ਵੇਖੋ ਹਰ ਚੀਜ਼ ਦਾ, ਅਗਰ ਮੈਂ ਭੱਟੀ ਸਾਹਿਬ ਕਿਸੇ ਦੀ ਰਾਤ ਦੇ ਉੱਤੇ ਇਲਜ਼ਾਮ ਲਾਉਣਾ, ਝੂਠਾ ਇਲਜ਼ਾਮ ਲਾਉਣਾ, ਤੇ ਫਿਰ ਮਤਲਬ ਪੂਰੀ ਦੁਨੀਆਂ ਦੇ ਵਿੱਚ ਇੱਕ ਤਰੀਕਾਕਾਰ ਹੈ ਨਾ ਕਿ ਉਹਨੂੰ ਫਿਰ ਜਿਹੜਾ ਬੰਦਾ ਗਲਤ ਇਲਜ਼ਾਮ ਲਾਉਂਦਾ ਉਹਦੇ ਕਾਨਸੀਕੁਐਂਸ ਵੀ ਕੱਲ ਨੂੰ ਉਹ ਭੁਗਤਦਾ।
1: ਠੀਕ
4: ਹੈ, ਠੀਕ ਹੈ,
1: ਠੀਕ ਹੈ ਸਰ ਜੀ।
4: ਔਰ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਗੱਲ ਤੇ ਅਗਲੀ ਵਾਰੀ ਤੇ ਇਹ ਗੱਲ ਹੋ ਗਈ
1: ਜੀ ਜੀ।
4: ਉਸ ਤੋਂ ਬਾਅਦ ਅਗਲੀ ਗੱਲ ਭੱਟੀ ਸਾਹਿਬ ਮੈਨੂੰ ਦੱਸੋ, ਸਖਤੀ ਸ਼ੋਹਰਤ ਅਗਰ ਇਸ ਕਿਸਮ ਦਾ ਕੰਮ ਅਮਰੀਕਾ ਚ, ਕੈਨੇਡਾ ਚ, ਯੂਰਪ ਦੇ ਕਿਸੇ ਮੁਲਕ ਚ ਕੋਈ ਲੀਡਰ ਜਿਹੜਾ ਕਨਵਿਕਟਡ ਹੋ ਗਿਆ ਹੋਵੇ, ਕਿਉਂਕਿ ਇਹ ਪਾਰਟੀ ਤੇ ਬਣੀ ਸੀ ਉਸ ਫਰਸੂਦਾ ਨਿਜ਼ਾਮ ਦੇ ਖਿਲਾਫ਼, ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਫਰਸੂਦਾ ਨਿਜ਼ਾਮ ਚੱਲ ਰਿਹਾ ਸੀ, ਉਸ ਨਿਜ਼ਾਮ ਨੂੰ ਉਖਾੜਨ ਵਾਸਤੇ ਪਾਰਟੀ।
1: ਠੀਕ ਜੀ, ਠੀਕ ਚਾਹ ਸਭ ਕਲੋਜ਼ ਕਰੋਗੇ ਕਿਉਂਕਿ ਹਾਂ
4: ਜੀ
1: ਮੈਂ ਕਿਹਾ ਕਲੋਜ਼ ਕਰੋਗੇ, ਮੈਂ ਇੱਕ ਪ੍ਰੋਗਰਾਮ ਕਲੋਜ਼ ਕਰਨਾ, ਇੱਕ ਮਿੰਟ ਰਹਿ ਗਿਆ ਬਾਕੀ।
4: ਅੱਛਾ, ਇੱਕ ਇਸ ਗੱਲੇ ਲਿਆਦਾ, ਇਹ ਸਸਤੀ ਸ਼ੋਹਰਤ ਨਹੀਂ, ਇਹ ਹੋ ਸਕਦਾ ਇਸ ਆਪਣਾ ਲੋਕਾਂ ਦੇ ਵੋਟਾਂ ਦੇ ਹਕੂਕ ਦੀ ਵੀ ਖਿਲਾਫ ਵਰਜੀ ਹੋ ਰਹੀ ਹੋਵੇ ਨਾ।
1: ਠੀਕ,
4: ਇਸ ਐਂਗਲ ਨੂੰ ਵੀ ਵੇਖੋ।
1: ਚਲੋ ਥੈਂਕ ਯੂ ਸਰ ਜੀ, ਬਹੁਤ ਸ਼ੁਕਰੀਆ।
4: ਪੰਜਾਬ ਸਾਹਿਬ ਇੱਕ ਛੋਟੀ ਜਿਹੀ ਗੱਲ
1: ਜੀ,
4: ਮੈਂ ਬਿਜਲੀ ਦੇ ਬਿੱਲ ਦੀ ਗੱਲ ਸਾਡੀ ਤੁਹਾਡੀ ਗੈਸ ਦੇ ਆਪਣਾ ਉਹਦੇ ਉੱਤੇ ਚੱਲ ਰਹੀ ਸੀ ਗੱਲ
1: ਸਰ ਜੀ, ਕੋਈ ਟਾਈਮ ਖਤਮ ਹੋ, ਕੱਲ੍ਹ ਗੱਲ ਕਰ ਲਾਂਗੇ। ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ ਮਿਲਾਨ ਸਾਹਿਬ, ਥੈਂਕ ਯੂ ਵੈਰੀ ਮਚ ਸਰ, ਬਹੁਤ ਸ਼ੁਕਰੀਆ, ਕੱਲ੍ਹ ਆਪਸੇ ਬਾਤ ਕਰਤੇ ਹੈਂ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ। ਜਨਾਬ ਆਜ ਮਿਨਿਸਟਰ ਸ਼ਫਕਤ ਅਲੀ ਜੋ ਸਦਰ ਟ੍ਰੇਜਰੀ ਬੋਰਡ ਹੈ, ਔਰ ਆਂਦੇ ਖੈਨਜਿਨ ਜੋ ਕਿ ਇੰਟੀਰੀਅਰ ਵਜ਼ੀਰ ਬੜਾ ਰੈਡ ਟੇਪ ਰਿਡਕਸ਼ਨ ਹੈ, ਆਜ ਇੱਕ ਮੁਸ਼ਤਰਕਾ ਇਹਨਾਂ ਨੇ ਇਜਲਾਸ ਕੀ ਜੋ ਹੈ ਵੋ ਮੇਜ਼ਬਾਨੀ ਕੀ ਥੀ, ਕੱਲ੍ਹ ਇਸ ਹਵਾਲੇ ਸੇ ਬਾਤ ਕਰੇਂਗੇ ਰੈਡ ਟੇਪ ਕੇ ਹਵਾਲੇ ਸੇ। ਔਰ ਤੋ ਚਲੀ ਜਨਾਬ ਆਪਸੇ ਇਜਾਜ਼ਤ ਚਾਹੇਂਗੇ, ਦੁਆ ਮੇ ਰੱਖੀਏਗਾ ਯਾਦ, ਹੌਸਲਾ ਨਹੀਂ ਹਾਰਨਾ, ਮਤਲਬ ਹੌਸਲਾ ਵੀ ਖੁਆਉਣਾ, ਚੀਜ਼ ਇਨ ਆਲਵੇਜ਼ ਫਾਲੋ ਯੂ ਹਾਰਟ, ਕਿਉਂਕਿ ਸਭ ਅੱਛੇ ਕੇ ਵਾਸ ਪ੍ਰੋਗਰਾਮ ਕਾ ਰਾਬਤੇ ਕਰ, 4160560 ਬਸ਼ਰ ਜ਼ਿੰਦਗੀ ਇਨਸ਼ਾਅੱਲਾ ਹਮਾਰੀ ਮੁਲਾਕਾਤ ਕੱਲ੍ਹ ਸ਼ਾਮ 7 ਵਜੇ ਸਟੂਡੀਓ ਇੰਜੀਨੀਅਰ ਮਰੀਆਂ, ਪਰ ਮੇਜ਼ਬਾਨ ਰਸ਼ਦ ਭੱਟੀ ਕੋ ਦੀਜੀਏ ਇਜਾਜ਼ਤ, ਅੱਲਾ ਹਾਫਿਜ਼ ਔਰ ਸਪੁਰਦ ਮਾਨਾ।

0: Hi, I'm Realtor Sukhi. Je tusi ghar bechan ja khareedan bare soch rahe ho ta ik var mainu phone zarur karo. Main tuhanu professional advice deke tuhada ghar list karangi sirf $1,000 vich. Ji haan, bilkul theek suniya. Only $4,000. No hidden fees, no surprises. Call me at 647-408-7066. That is 647-408-7066. Just remember, you say sell and I say sold.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
2: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
2: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
1: 647-739-8710 License number M200-3450

0: ho kya raha hai. Lot of people are, unki renewals are coming up, lot of refinance deals, lots and lots of stuff. Lekin har sawal ka jawab नीलम जी के पास होता है. नंबर प्लीज नोट कर लीजिए 6477398710. नीलम जी थोड़ा स्वागत है साउथ एशियन अनलिमिटेड रेडियो ते.
1: थैंक यू सर जी. ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਅ ਵੈਰੀ ਹੈਪੀ ਫਰਾਈਡੇ.
0: ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ. ਨੀਲਮ ਜੀ, ਅੱਜ ਕੀ ਨਈ ਖਬਰ ਤੁਸੀਂ ਲੈ ਕੇ ਆਏ ਆ? ਵਾਟ ਇਜ਼ ਇਟ ਦੈਟ ਯੂ ਵਾਂਟ ਟੂ ਟਾਕ ਅਬਾਊਟ ਟੂਡੇ ਟੂ ਦ ਬਿਊਟੀਫੁਲ ਲਿਸਨਰਸ?
1: ਮੈਂ ਬਿਲਕੁਲ ਠੀਕ ਆ ਜੀ. Most of the people jinna ne condo book karai si 2021 che 2 che 3 che jadon vi book karai si with very easy payment structure. 5000 pehle de do, 5% baad che de diyo, phir inni kishta, phir inni, phir inni, 5-6 kishtan che tusi 20% down payment deni hai builder si
0: ji.
1: Aaj ohi jinna ne 6000 litta ya 7000 litta ya 8000 litta, unna di jehdi appraisal value hai oh lakh 1.5 2 2.5 tak ghatan di pi hai. ਹੁਣ ਇਹਦੇ ਚ ਕੀ ਇਸ਼ੂ ਹੈ ਕਿ ਸਿੰਸ ਇੰਨੀ ਜ਼ਿਆਦਾ ਘੱਟ ਵੈਲਿਊ ਆਉਣ ਕਰਕੇ ਦੇ ਡੂ ਨਾਟ ਦੇ ਕੈਨ ਨਾਟ ਕਵਰ ਦੀ ਸ਼ੋਰਟ ਫਾਲ. ਦ ਨਵੀਂ ਨਿਊਜ਼ ਇਜ਼ ਅਬਾਊਟ ਦਿਸ ਇਜ਼ ਇਫ ਬਿਲਡਰ ਹੈਜ਼ ਨਾਟ ਪ੍ਰੋਵਾਈਡਡ ਯੂ ਦ ਕੋਂਡੋ ਗਾਈਡਲਾਈਨ ਇਸ ਅ ਡਾਕੂਮੈਂਟ. ਇਫ ਹੀ ਹੈਵਨਟ ਪ੍ਰੋਵਾਈਡਡ ਯੂ, ਯੂ ਕੈਨ ਪੋਟੈਂਸ਼ੀਅਲ ਇਜ਼ ਯੂ ਕੈਨ ਬੈਕ ਆਊਟ ਵਿਦਆਊਟ even their deposits it was lose kite.
0: Really? Wow.
1: Yes.
0: Wow.
1: Okay. So it's not very like popular yet, but it just came out.
0: Right.
1: This
0: right.
1: scenario just came out. If you see 50000 60000 lakh 2 lakh jinna deposit ditta hai but you do not have the condo guidelines, you can back out ki kyunki condo di jehdi appraisal hai oh puri nahi aandi pi. But that's a potential, as he said, it depending upon unna ne kidan ya guidelines tonu dittiyan ya nahi dittiyan. That's a court case. If you are ready, I'm ready. So talk to me, I'll definitely can take care of you for this subject.
0: Main thoda number ek var itthe repeat kar dwa jehde log tonu sun rahe ya, and I think hundreds and hundreds of people are stuck in a situation like this. Neelam ji da number doston 6477398710. आराम से नोट कर लें 6477398710. जी नीलम जी,
1: दूजी गल मैं हो तो डी रिन्यूअल आने वाली है या आ गई है तो उन्हें पता नहीं लगता कि वेट टू स्टैंड कप करना की है व्हाट टू डू. उन्होंने की इंटरेस्ट रेट दिता, तुसी की चाहते हो? जे तो सिर्फ कल इंटरेस्ट रेट ते गल टिकी हुई है
0: हाँ जी,
1: देन डोंट वरी. ਤੁਹਾਨੂੰ ਬੈਂਕ ਨੇ ਅੰਡਰ 4% ਇੰਟਰਸਟ ਦਿੱਤਾ, ਟਰਮ ਹੈਗੀ ਹੈ 25 ਸਾਲ ਦੀ ਜਾਂ 30 ਸਾਲ ਦੀ ਟਰਮ ਹੈ, ਕਹਿੰਦੇ ਕਰਾ ਲਓ ਨਾਟ ਟਰਮ ਪਾਰਡਨ ਐਮੋਟਾਈਜੇਸ਼ਨ, ਜੋ ਕਹਿੰਦੇ ਕਿ ਨੈਕਸਟ 25 ਸਾਲਾਂ ਦੇ ਵਿੱਚ 5 ਸਾਲ ਦੀ ਟਰਮ ਹੈ, ਰੇਟ ਇਜ ਅੰਡਰ 4% ਵਿਚ ਇਜ 3.8, 3.9, 3.whatever. ਕਲੋਜ਼ ਯੂਰ ਆਈਜ਼, ਸਾਈਨ ਇਟ ਐਂਡ ਸੈਂਡ ਇਟ. ਯੂ ਡੋਂਟ ਨੀਡ ਟੂ ਵੇਸਟ ਯੋਰ ਟਾਈਮ, ਮਾਈ ਟਾਈਮ ਐਂਡ ਕਿਸੇ ਹੋਰ ਦਾ. ਦੈਨ ਯੂ ਕੈਨ ਗੋ ਹੈਡ ਐਂਡ ਜਸਟ ਵਿਦਆਊਟ ਐਨੀ ਹੈਜ਼ੀਟੇਸ਼ਨ ਯੂ ਕੈਨ ਡੂ ਦੈਟ. ਇਫ ਤੁਹਾਡੇ ਕੋਲ ਡੈਟਸ ਹੈਗੀਆਂ ਕੰਸੋਲੀਡੇਟ ਕਰਨ ਦੇ ਲਈ, ਵਿਚ ਇਜ਼ ਤੁਹਾਡੇ ਕ੍ਰੈਡਿਟ ਕਾਰਡ ਭਰੇ ਹੋਏ ਆ, ਲਾਈਨ ਆਫ ਕ੍ਰੈਡਿਟ ਭਰੀ ਹੋਈ ਹੈ, ਜਾਂ ਤੁਸੀਂ ਸੈਕਿੰਡ ਮੌਰਗੇਜ ਚੁੱਕੀ ਹੋਈ ਹੈ, ਜਾਂ ਘਰ ਚ ਕੋਈ ਵਿਆਹ ਸ਼ਾਦੀ ਆਉਣ ਵਾਲਾ, ਤੁਸੀਂ ਕਿਤੇ ਜਾਣਾ, ਯੂ ਨੀਡ ਸਮ ਮਨੀ, ਦੈਨ ਯੂ ਕਾਲ ਮੀ ਐਂਡ ਟਾਕ ਟੂ ਮੀ. ਆਈ ਕੈਨ ਗੈਟ ਯੂ ਈਦਰ ਤੁਹਾਡੀਆਂ ਡੈਟਸ ਕੰਸੋਲੀਡੇਟ ਕਰਕੇ, ਔਰ ਤੁਹਾਨੂੰ ਕੈਸ਼ ਲੈ ਕੇ, ਔਰ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾ ਕੇ, ਲਾਈਨ ਆਫ ਕ੍ਰੈਡਿਟ ਤੁਹਾਡੇ ਐਕਟੀਵਿਟੀ ਦੇ ਉੱਤੇ ਬਣਾ ਕੇ, ਵਨ more payment, longer amortization, much more better affordability than all, I can take care of you. Again, number 6477398710. Koi bhi mortgage da question hai kisi bhi tarah da. And Joshi sahab, I also would like to say, je kadi kisi nu, while I'm on the radio, je kisi nu koi question hai, they want to come and ask live, they always are more than welcome.
0: Aa gaya question ek menu ek text aa gaya listener da tode layi. I think they were waiting to ask you this question because this is big. And 6477398710 dosto number hai Neelam ji ka. Neelam ji, sade ek listener hege aa, ਇਹਨਾਂ ਦਾ ਨਾਂ ਹੈਗਾ ਉਮੇਰ ਜੀ, ਪੁੱਛ ਰਹੇ ਆ ਕਿ ਬਰੈਂਪਟਨ ਦੇ ਵਿੱਚ ਹਾਈਸਟ ਰੇਟ ਆਫ ਮੌਰਗੇਜ ਡੈਲੀਨਕੁਐਂਸੀ ਇਨ ਕੈਨੇਡਾ ਹੋਇਆ ਨੀਲਮ ਜੀ, ਰੀਅਲ ਅਸਟੇਟ ਐਕਸਪਰਟਸ ਵਾਰਨ ਦ ਕ੍ਰਾਈਸਿਸ ਕੁਡ ਗੈਟ ਵਰਸ. ਕਹਿੰਦੇ ਨੀਲਮ ਜੀ, ਆਪਕਾ ਇਸ ਕੋ ਲੇਕਰ ਕਿਆ ਕਿਆ ਰਾਏ ਹੈ?

0: Help is just one call away. No need to file bankruptcy. We can save your assets, stop collection calls and make one monthly interest fee installment for maximum debt relief. Call Aisha Munawwar, debt solutions specialist and insolvency counselor with Rumanek & Company Limited, a company with licensed insolvency trustee. Call Aisha Munawwar at 416-428-2165. That's 416-428-2165. Hum honge aapke saath
1: hamesha. ਬਈ ਮੈਨੂੰ ਕਹਿਣਾ ਵੀ ਪੈਣਾ ਤੇ ਤੁਹਾਨੂੰ ਸੁਣਨਾ ਵੀ ਪੈਣਾ ਡਿਜ਼ਾਈਨਰ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਦੇ ਬਥੇਰੇ ਸਟੋਰ ਦੇਖੇ ਪਰ ਜਿੰਨੀ ਵੈਰਾਈਟੀ ਕਾਂਡਾ ਆਪਟੀਕਲ ਦੇ ਕੋਲ ਹੈ ਉਹਦਾ ਤਾਂ ਜਵਾਬ ਹੀ ਨਹੀਂ
2: ਸੋਹਣੇ ਫੇਸ ਵਾਲੀਏ ਉੱਚੀ ਹੀਲ ਵਾਲੀਏ ਗੁੱਚੀ ਵਾਲਾ ਸੱਚ ਪਾਵੇਂ ਦਿਲ ਤੇ ਥਵਾਰੀਏ
3: ਫॉर ਅਮੇਜ਼ਿੰਗ ਡਿਜ਼ਾਈਨਰ ਫਰੇਮਸ ਐਂਡ ਡਿਜ਼ਾਈਨਰ ਸਨਗਲਾਸਿਸ ਵਿਜ਼ਿਟ kandaoptical.com ਔਰ ਕਾਲ 416-922-5263 ਕਾਂਡਾ ਆਪਟੀਕਲ ਦ ਨੇਮ ਯੂ ਕੈਨ ਟਰਸਟ

ਨੋਟ ਪਾਕਿਸਤਾਨ ਟੋਰਾਂਟੋ ਸੀ ਐਮ ਆਰ 101.3 ਐਫ ਐਮ ਸਟੂਡੀਓ ਮੇਰਾ ਆਪਣੇ ਨੰਬਰ 416-593-0003 ਆਰਟਿਸਟ ਅਦਾਕਾਰਾ ਮੋਮਿਨਾ ਇਕਬਾਲ ਔਰ ਐਮ ਪੀ ਏ ਹੈ ਸਾਬਿਕ ਚੱਧਰ ਉਨਕੇ ਖਿਲਾਫ ਜੋ ਮਾਮਲਾਤ ਹੈ ਦੋਨੋਂ ਕੇ ਵੋ ਅਬ ਥੋੜ੍ਹਾ ਸੀਰੀਅਸਲੀ ਹੋਤੇ ਜਾ ਰਹੇ ਹੈ ਮੋਮਿਨਾ ਇਕਬਾਲ ਨੇ ਆਪਣੇ ਤਮਾਮ ਸ਼ਵਾਹਿਦ ਜੋ ਹੈ ਡਿਜੀਟਲ ਸ਼ਵਾਹਿਦ ਜੋ ਹੈ ਵੋ ਪੇਸ਼ ਕਰ ਦੀਏ ਹੈ ਕ੍ਰਾਈਮ ਸਾਬਿਕ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਕੋ ਔਰ ਉਹਨੇ ਇਸ ਪਰ ਤਹਿਕੀਕ ਵੀ ਸ਼ੁਰੂ ਕਰ ਦੀ ਹੈ ਜਬਕਿ ਦੂਸਰੀ ਤਰਫ ਜੋ ਐਮ ਪੀ ਏ ਹੈ ਵੋ ਕਹਿੰਦੇ ਕਿ ਮੇਰਾ ਤਾਂ ਕੋਈ ਇਤਨੇ ਅਰਸੇ ਸੇ ਇਨ ਸੇ 8 ਮਾਹ ਸੇ ਰਾਬਤਾ ਹੀ ਨਹੀਂ ਹੈ ਔਰ ਇਨਕੇ ਬਲਕਿ ਜੋ ਜਹਾਂ ਸ਼ਾਦੀ ਹੋਣੇ ਵਾਲੀ ਹੈ ਉਹਨੇ ਮੁਝੇ ਧਮਕੀਆਂ ਦੀ ਹੈ ਤੋ ਅਬ ਦੋਨੋਂ ਤਰਫ ਸੇ ਯੇ ਮਾਮਲਾਤ ਰਹੇਂਗੇ ਇੱਕ ਦੂਸਰੇ ਕੇ ਖਿਲਾਫ ਇਲਜ਼ਾਮਾਤ ਲਗੇਂਗੇ ਇੱਕ ਦੂਸਰੇ ਕੀ ਜੋ ਹੈ ਬੁਰਾਈਆਂ ਹੋਣਗੀ ਔਰ ਫਿਰ ਵੋ ਚੀਜ਼ਾਂ ਸਾਹਮਣੇ ਆਏਗੀ ਜੋ ਨਹੀਂ ਆਉਣੀ ਚਾਹੀਏ ਅਬ ਉਹ ਕਹਿੰਦੇ ਇਤਨਾ ਅਰਸਾ ਤਿੰਨ ਸਾਲ ਜਾਂ 4 ਸਾਲ ਉਨਕੇ ਸਾਥ ਤਾਲੁਕ ਰਹਾ ਉਨਕੋ ਇਤਨੇ ਤਹਾਇਫ ਵੀ ਦੀ ਤਹਾਇਫ ਬਹੁਤ ਸਾਰੇ ਦੀਏ ਜਾਂ ਤੋ ਕਹਿੰਦੇ ਵੋ ਨਹੀਂ ਥਾ ਕੁਛ ਤੋ ਤਹਾਇਫ ਵਾਫੀ ਕਰੇ ਮਤਲਬ ਇਹ ਚੀਜ਼ਾਂ ਐਸੀ ਹੋਤੀ ਹੈ ਬਹੁਤ ਹੀ ਪਰਸਨਲ ਹੋਤੀ ਹੈ ਜਬ ਇਹ ਮੀਡੀਆ ਮੇ ਆ ਜਾਤੀ ਹੈ ਇਸ ਕਿਸਮ ਕੇ ਮਾਮਲਾਤ ਆਤੇ ਹੈ ਤੋ ਫਿਰ ਹਰ ਸ਼ਖਸ ਇਸਕੋ ਆਪਣੀ ਅਨਾਹ ਕਾ ਮਸਲਾ ਬਣਾ ਲੇਤਾ ਹੈ ਔਰ ਦੋਨੋਂ ਤਰਫ ਸੇ ਸ਼ਾਇਦ ਐਸਾ ਹੀ ਸੂਰਤ ਹਾਲ ਬਣੇ ਚੀਫ ਮਿਨਿਸਟਰ ਨੇ ਮਰੀਮ ਨਵਾਜ਼ ਨੇ ਇਸ ਪਰ ਐਕਸ਼ਨ ਲੇਤੇ ਹੋਏ ਕਿਹਾ ਕਿ ਕੋਈ ਵੀ ਹੋ ਮਾਮਲਾ ਅਗਰ ਕਹੀਂ ਵੀ ਕਿਸੇ ਨੇ ਜ਼ਿਆਦਤੀ ਕੀ ਤੋ ਚਾਹੇ ਵੋ ਕਿਤਨੇ ਬੜੇ ਅਹੁਦੇ ਪਰ ਵੀ ਫਾਇਜ਼ ਹੈ ਉਸਕੇ ਖਿਲਾਫ ਕਾਰਵਾਈ ਹੋਗੀ ਔਰ ਇਸ ਹਵਾਲੇ ਸੇ ਅਬ ਕਿਆ ਵਾਕਈ ਐਮ ਪੀ ਏ ਕੇ ਖਿਲਾਫ ਕਾਰਵਾਈ ਹੋ ਸਕਤੀ ਹੈ ਨਹੀਂ ਅਗਰ ਉਨਕੀ ਗਲਤੀ ਹੈ ਤੋ ਔਰ ਗਲਤੀ ਤੋ ਫਾਰ ਸ਼ੋਰ ਕੁਛ ਨਾ ਕੁਛ ਤੋ ਜ਼ਰੂਰ ਆਪਣਾ ਅਸਰ ਰਸੂਖ ਇਸਤੇਮਾਲ ਕਰਨ ਕੀ ਉਨ੍ਹਾਂ ਕੋਸ਼ਿਸ਼ ਕੀ ਹੈ ਲੇਕਿਨ ਦੂਸਰੀ ਤਰਫ ਕਾ ਜੋ ਹੈ ਵੋ ਵੀ ਮਾਮਲਾ ਦੇਖਣਾ ਹੋਗਾ ਕਿ ਉਹਨਾਂ ਨੇ ਇਸ ਸੇ ਪਹਿਲੇ ਜੋ 3-4 ਸਾਲ ਮੇ ਅਗਰ ਕੋਈ ਵਾਕਈ ਕੋਈ ਉਨਸੇ ਫਾਇਦਾ ਲਿਆ ਹੈ ਜਾਂ ਕੋਈ ਮਾਮਲਾ ਰਹਾ ਹੈ ਔਰ ਅਗਰ ਵੋ ਬਿਲਕੁਲ ਜੈਨੂਅਨਲੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਦੂਸਰੀ ਸ਼ਾਦੀ ਇਨਕੀ ਹੈ ਤੋ ਮੈਂ ਨਹੀਂ ਕਰੂੰਗੀ ਤੋ ਬਿਲ ਹੱਕ ਵ ਜਾਣੇ ਪਏ ਉਸ ਹਵਾਲੇ ਸੇ ਲੇਕਿਨ ਜ਼ਾਹਿਰ ਹੈ ਜਬ ਇਸ ਕਿਸਮ ਕੇ ਮਾਮਲਾਤ ਹੋਂ ਤੋ ਫਿਰ ਬਹੁਤ ਸਾਰੀ ਚੀਜ਼ਾਂ ਜੋ ਹੈ ਉਨ ਪਰ ਝੂਠ ਕਾ ਮਲਮਾ ਲਗਾ ਕੇ ਪੇਸ਼ ਕਰ ਦਿਆ ਜਾਤਾ ਹੈ ਔਰ ਅਦਾਲਤੋਂ ਮੇਂ ਇਹ ਕਾਮ ਆਮ ਸਾ ਹੋਤਾ ਹੈ ਅਬ ਇਸਕੇ ਲੋਗੋਂ ਕੋ ਲਈ ਇੱਕ ਨਈ ਚੀਜ਼ ਮਿਲ ਗਈ ਹੈ ਔਰ ਸਾਰਾ ਦਿਨ ਸੋਸ਼ਲ ਮੀਡੀਆ ਪਰ ਇਸ ਕਿਸਮ ਕੀ ਆਪ ਦੇਖੇਂਗੇ ਅਜੀਬ ਅਜੀਬ ਕਿਸਮ ਕੀ ਇਸ ਹਵਾਲੇ ਸੇ ਜੋ ਹੈ ਅਬ ਆਪਕੋ ਪੋਸਟ ਮਿਲੇਂਗੀ ਲੇਕਿਨ ਲਗਤਾ ਐਸਾ ਹੀ ਹੈ ਕਿ ਅਬ ਦੋਨੋਂ ਚਾਹੇ ਵੋ ਐਮ ਪੀ ਸਾਹਿਬ ਹੋਂ ਚਾਹੇ ਮੋਮਿਨਾ ਇਕਬਾਲ ਸਾਹਿਬ ਹੋਂ ਇਨਕਾ ਕੱਟਾ ਛੱਟਾ ਜੋ ਹੈ ਅਬ ਆਪਕੋ ਸੋਸ਼ਲ ਮੀਡੀਆ ਪਰ ਨਜ਼ਰ ਆਏਗਾ 416-593-0003 ਰੇਡੀਓ ਪਾਕਿਸਤਾਨ ਟੋਰਾਂਟੋ ਸੀ ਐਮ ਆਰ 101.3 ਐਫ ਐਮ ਮੈਂ ਆਪਕਾ ਹੋਸਟ ਦੋਸਤ ਅਰਸ਼ਦ ਭੱਟੀ ਹੂੰ।